0: ਉਡਾਪਗਾ ਮੋੜ ਗਏ ਵੇ ਚਿਸਟਮ ਮੇਲ ਚਾ ਕਨਾ ਗਾਟੋਇਆ ਉਂਡਾਲਾ ਅਪਾਰਮਲਾ ਅੰਨਚਨਾ ਗਗਨਾ ਮੋੜੇਰੀਆ ਗਨਾ ਪਲਪਾਨਾ ਕਰੰਤਚਨਾ ਅਨਾ ਮੋੜ ਗਏ ਲਾਇਸੈਂਸ ਗੋਨਾ ਉਡਾ ਪਾਈ ਮੇਲ ਚਨਾ ਅਰਗੁਲ ਕੋਲਾ ਅੰਦੀਆ ਰੈ ਰਿਜੰ ਗੋਨਾ ਚੱਕ ਮੇਲੈ ਮਾਨਾ ਕੁਗਵਾਰਾਲਾ ਪਾਈ ਮੇਲ ਚਨਾ ਕਾ ਇਰਕੁੰਚਲਾ ਅਰਗ ਚਿੰਗਾ ਤਾਦਾ ਰਿਜੰ ਗੋਨਾ ਉਯਰਗ ਚਾ ਤਾਦਾ ਰੈ ਰਿਜੋ ਗਾਰਾਂਗਵਾ Insurance ka harangwala unda nama.
1: FNR sponsor.